0: पंजाबी प्रोग्राम मिट्टी दी महक लेके मैं हाजर हाँ हरजीत कौर। मेरा ख्याल है तुसी सारे ठीक ठाक होगे ते अज दे प्रोग्राम च असी तुहानू सुनील बंगड़ दी वार्ता सुनवावांगे वातावरण सुरक्षा विच टैक्नोलॉजी दी भूमिका ते लोक गीत पेश कीते जाणगे। पर अज इंटरनेशनल डे ऑफ इनोसेंट चिल्ड्रन विक्टिम्स ऑफ एग्रेशन यानी हमले दे शिकार मासूम बच्चों का अंतरराष्ट्रीय दिवस है। इसकी स्थापना 19 अगस्त 1982 च की गई सी। दरअसल 1982 च लेबनान दे युद्ध विच पीड़ित बच्चे जां पीड़ितों के बच्चों के हकों लई इह दिन शुरू किया गया सी जिहड़ा हुण अंतरराष्ट्रीय दिवस बन गया है। इस दिवस का मंतव दुनिया भर के युद्ध पीड़ित बच्चों ने जिहड़ी पीड़ बर्दाश्त की शरीरक तौर पर मानसिक तौर पर जां ओ भावनात्मक शोषण का शिकार होए उन्हां दी पीड़ नूं समझना ते स्वीकार करना है ताकि उन्हां बच्चों नूं उन्हां दे हक मुड़ दवाए जा सकन। युद्ध के दौरान बच्चों के स्कूलों ते हमला कर देना, बच्चों का अपहरण कर लेना, उन्हां नूं मारना कुटना जां फिर मार ही देना, यह हादसे आम होंदे ने। हालांकि इन्हां दी उलंघना करना जुर्म है पर फिर भी यह सब कुछ वापरता है। इसलिए इन्हां हालातों ते निगाह रखने लई दस्तावेज इकट्ठे करने लई ते रिपोर्ट करने लई एक मंच बनाया गया है जिहड़े कसूरवारां नूं बेनकाब करदे ने ते उन्हां नूं शर्मिंदा करदे ने ताकि ये बच्चियां ते हुंदियां ये ज्यादतियां खत्म कीतियां जा सकन ते बच्चियां नूं उन्हां दे बुनियादी हक दुआ के उन्हां दे भविख नूं सुरक्षित कीता जा सके। ये मंच जुल्मां दे शिकार सारे बच्चियां दी वकालत करता है ते अंतरराष्ट्रीय पद्धर ते देश बच्चियां दी सलामती लई संधियां करते ने। पिछले 43 सालां तों यह दिवस मनाया जा रहा है पर हाले भी बच्चियां ते जुल्म हो रहे ने, यह बहुत ही निंदन योग गल है। हर साल 4 जून नूं महासभा दे मैंबर देश अंतरराष्ट्रीय संगठन धार्मिक अदारे समाज सेवी सिख्यक मीडिया मनुखी हकां दे रक्षक ते माहिर लोकां नूं सद्दा दे के सैमीनार कीते जांदे ने, चर्चावां हुंदियां ने ते हल कढे जांदे ने। इहदे लई सानूं वी हामी भरनी चाहीदी है क्योंकि अज दे सेहतमंद ते पढ़े लिखे बच्चे ही भविख दे देश निर्माता हन। ते हुण असीं तुहानूं सुणवा रहे हां इक वार्ता वातावरण सुरक्षा विच टैक्नोलॉजी दी भूमिका। वार्ताकार ने सुनील बंगड़।
1: वातावरण सुरक्षा विच टैक्नोलॉजी दी भूमिका बारे गल करन तों पहलां आओ समझिए कि वातावरण सुरक्षा क्यों जरूरी है। अज दी दुनिया विच हवा प्रदूषण, पानी दी घाट, जंगलां दी कटाई अते ग्लोबल तापमान वधना सब तों वड्डियां चुनौतियां हन। हवा विच धुआं अते जहरीलियां गैसां साडी सेहत लई बहुत खतरनाक हन। पानी दे स्रोत घट हो रहे हन, दरिया सुक रहे हन, जंगलां दी कटाई नाल जानवरां दे घर खत्म हो रहे हन, ग्लोबल वार्मिंग कारण मौसम बदल रहे हन, किते बेहद गर्मी पै रही है ते किते बेहद बारिश हो रही है। ये सब समस्यावां सानू याद दवाउंदियां हन कि वातावरण की रक्षा साड़ी सब तो वड्डी जिम्मेवारी है। हुण सवाल उठता है कि इस रक्षा विच टैक्नोलॉजी किवें सहायक है। टैक्नोलॉजी सानू साफ ऊर्जा देण विच मदद करती है, ये सानू पानी की बचत करन ते नवें ढंग दिंदी है, ये कचरे नूं दोबारा वर्तन योग बनाउंदी है, ये सानू हवा अते पानी की गुणवत्ता मापण दे यंत्र दिंदी है, ये शहरां नूं हरिया भरिया अते टिकाऊ बनाउण विच सहायक है। सधारण शब्दों विच कहिए तां टैक्नोलॉजी साडे लई साधन भी है ते साथी भी है। इतिहासिक पिछोकड़ की गल करिए तां पिछले लगभग 100 सालां विच टैक्नोलॉजी ने वातावरण नूं बहुत नुकसान भी पहुँचाया है, जिवें उद्योगिक धुआं, प्लास्टिक कचरा, फैक्टरियां कारखानियां दा कचरा आदि। पर हुण उही टैक्नोलॉजी हल बन रही है। जिथे पहला कोयला जला के बिजली बनती सी, हुण सूरज दी रोशनी अते हवा नाल बिजली बन रही है। जिथे पहला पानी बेलगाम बेतरतीब वरतिया जांदा सी, हुण आधुनिक सिंचाई साधना नाल पानी दी बचत कीती जा रही है। जिथे पहला कचरा लैंडफिलिंग लई वरतिया जांदा सी, हुण उसे कचरे तों बायोगैस बनाई जा रही है। जेकर भारत दी गल करिए तां टैक्नोलॉजी दी भूमिका होर भी महत्वपूर्ण है। भारत ने नवीनीकरण योग ऊर्जा विच वड्डे टीचे रखे हन। नैशनल हाइड्रोजन मिशन शुरू किया गया है। पंजाब हरियाणा अते गुजरात विच स्मार्ट खेतीबाड़ी दे प्रयोग हो रहे हन। ਸ਼ਹਿਰਾਂ ਵਿੱਚ ਇਲੈਕਟ੍ਰਿਕ ਬੱਸਾਂ ਚੱਲ ਰਹੀਆਂ ਹਨ। ਇਹਨਾਂ ਸਭ ਉਦਾਹਰਨਾਂ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਟੈਕਨੋਲੋਜੀ ਸਿਰਫ ਵਿਕਾਸ ਲਈ ਹੀ ਨਹੀਂ ਸਗੋਂ ਵਾਤਾਵਰਨ ਦੀ ਰੱਖਿਆ ਲਈ ਵੀ ਵਰਤੀ ਜਾ ਰਹੀ। ਊਰਜਾ ਨਵੀਨੀਕਰਨ ਬਾਰੇ ਗੱਲ ਕਰੀਏ ਤਾਂ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਬਿਜਲੀ ਅਤੇ ਊਰਜਾ ਸਾਡੇ ਜੀਵਨ ਦਾ ਅਟੁੱਟ ਹਿੱਸਾ ਹੈ, ਪਰ ਜਦੋਂ ਇਹ ਊਰਜਾ ਕੋਇਲੇ, ਤੇਲ ਅਤੇ ਗੈਸ ਵਰਗੇ ਸਰੋਤਾਂ ਤੋਂ ਬਣਦੀ ਹੈ ਤਾਂ ਇਹ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦੀ ਹੈ ਅਤੇ ਧਰਤੀ ਦੇ ਤਾਪਮਾਨ ਨੂੰ ਵੀ ਵਧਾਉਂਦੀ ਹੈ। ਇਸ ਲਈ ਨਵੀਨੀਕਰਨਯੋਗ ਊਰਜਾ ਜੋ ਕੁਦਰਤੀ ਸਰੋਤਾਂ ਤੋਂ ਮਿਲਦੀ ਹੈ ਅਤੇ ਮੁੜ ਵਰਤੀ ਜਾ ਸਕਦੀ ਹੈ ਵਾਤਾਵਰਨ ਸੁਰੱਖਿਆ ਲਈ ਸਭ ਤੋਂ ਵੱਡਾ ਹੱਲ ਹੈ। ਸੂਰਜੀ ਊਰਜਾ, ਹਵਾ ਊਰਜਾ, ਜਲ ਬਿਜਲੀ, ਹਾਈਡਰੋਜਨ ਊਰਜਾ, ਬੈਟਰੀ ਸਟੋਰੇਜ ਅਤੇ ਸਮਾਰਟ ਗ੍ਰਿਡ ਬਾਰੇ ਵਿਚਾਰ ਕਰੀਏ ਤਾਂ ਇਹ ਵਾਤਾਵਰਨ ਸੁਰੱਖਿਆ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਹੇ ਹਨ। ਸੂਰਜੀ ਪੈਨਲ ਸੂਰਜ ਦੀ ਰੌਸ਼ਨੀ ਨੂੰ ਬਿਜਲੀ ਵਿੱਚ ਬਦਲਦੇ ਹਨ। ਇਸ ਦੀ ਵਰਤੋਂ ਘਰਾਂ, ਸਕੂਲਾਂ, ਹਸਪਤਾਲਾਂ ਅਤੇ ਉਦਯੋਗਾਂ ਵਿੱਚ ਕੀਤੀ ਜਾ ਰਹੀ ਹੈ। ਭਾਰਤ ਵਿੱਚ ਰਾਜਸਥਾਨ ਅਤੇ ਗੁਜਰਾਤ ਦੇ ਰੇਗਿਸਤਾਨੀ ਖੇਤਰਾਂ ਵਿੱਚ ਵੱਡੇ ਸੋਲਰ ਪਾਰਕ ਬਣਾਏ ਜਾ ਰਹੇ ਹਨ। ਨਵੀਂ ਟੈਕਨੋਲੋਜੀ ਜਿਵੇਂ ਬਾਇਓਫੇਸ਼ਲ ਸੋਲਰ ਪੈਨਲ ਜੋ ਦੋਹਾਂ ਪਾਸਿਆਂ ਤੋਂ ਰੌਸ਼ਨੀ ਲੈਂਦੇ ਹਨ, ਕਾਰਜਕਾਰੀ ਵਧਾਉਂਦੇ ਹਨ। ਹਵਾ ਊਰਜਾ ਬਾਰੇ ਗੱਲ ਕਰੀਏ ਤਾਂ ਹਵਾ ਚੱਕੀਆਂ ਹਵਾ ਦੀ ਗਤੀ ਨਾਲ ਬਿਜਲੀ ਬਣਾਉਂਦੀਆਂ ਹਨ। ਤਟੀ ਖੇਤਰਾਂ ਵਿੱਚ ਤਾਮਿਲਨਾਡੂ ਅਤੇ ਗੁਜਰਾਤ ਵਿੱਚ ਹਵਾ ਊਰਜਾ ਦੇ ਪਾਰਕ ਬਣਾਏ ਜਾ ਰਹੇ ਹਨ। ਨਵੀਂ ਡਿਜ਼ਾਈਨ ਵਾਲੀਆਂ ਚੱਕੀਆਂ ਉੱਚੇ ਟਾਵਰਾਂ 'ਤੇ ਲਗਾਈਆਂ ਜਾਂਦੀਆਂ ਹਨ ਜਿਸ ਨਾਲ ਵੱਧ ਬਿਜਲੀ ਪੈਦਾ ਹੁੰਦੀ ਹੈ ਅਤੇ ਇਹ ਊਰਜਾ ਦਾ ਸਾਫ਼ ਅਤੇ ਅਖੁੱਟ ਸਰੋਤ ਹੈ। ਦਰਿਆਵਾਂ 'ਤੇ ਬੰਧ ਬਣਾ ਕੇ ਪਾਣੀ ਦੀ ਤਾਕਤ ਨਾਲ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਅੱਜ ਕੱਲ੍ਹ ਛੋਟੇ ਛੋਟੇ ਜਲ ਬਿਜਲੀ ਪ੍ਰੋਜੈਕਟਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਹਾਈਡਰੋਜਨ ਊਰਜਾ ਨੂੰ ਭਵਿੱਖ ਦੀ ਊਰਜਾ ਕਿਹਾ ਜਾ ਰਿਹਾ ਹੈ। ਗ੍ਰੀਨ ਹਾਈਡਰੋਜਨ ਮਿਸ਼ਨ ਭਾਰਤ ਵਿੱਚ ਸ਼ੁਰੂ ਹੋ ਚੁੱਕੀ ਹੈ। ਭਾਰਤ ਵਿੱਚ ਹਾਈਡਰੋਜਨ ਵੈਲੀ ਬਣ ਰਹੇ ਹਨ ਜਿੱਥੇ ਹਾਈਡਰੋਜਨ ਦਾ ਉਤਪਾਦਨ, ਸਟੋਰੇਜ ਅਤੇ ਵਰਤੋਂ ਇੱਕੋ ਥਾਂ 'ਤੇ ਕੀਤੀ ਜਾਵੇਗੀ। ਫਿਊਲ ਸੈੱਲ ਕਾਰਾਂ ਅਤੇ ਬੱਸਾਂ ਭਵਿੱਖ ਦੀ ਆਵਾਜਾਈ ਦੇ ਸਾਧਨ ਹਨ ਜੋ ਸਿਰਫ ਪਾਣੀ ਦੀ ਭਾਫ਼ ਛੱਡਦੀਆਂ ਹਨ। ਬੈਟਰੀ ਊਰਜਾ ਵਿੱਚ ਲੀਥੀਅਮ ਆਇਨ ਬੈਟਰੀਆਂ ਸਭ ਤੋਂ ਆਮ ਸਨ, ਪਰ ਹੁਣ ਟੈਕਨੋਲੋਜੀ ਦੇ ਵਿਕਸਿਤ ਹੋਣ ਨਾਲ ਸੋਡੀਅਮ ਆਇਨ ਅਤੇ ਫਲੋ ਬੈਟਰੀਆਂ ਵੀ ਬਾਜ਼ਾਰ ਵਿੱਚ ਆ ਰਹੀਆਂ ਹਨ। ਰੀਨਿਊਬਲ ਐਨਰਜੀ ਕਈ ਵਾਰ ਸੂਰਜ ਅਤੇ ਹਵਾ 'ਤੇ ਨਿਰਭਰ ਹੁੰਦੀ ਹੈ। ਜਦੋਂ ਸੂਰਜ ਨਹੀਂ ਚਮਕਦਾ, ਹਵਾ ਨਹੀਂ ਵਗਦੀ ਤਾਂ ਬਿਜਲੀ ਦੀ ਘਾਟ ਹੋ ਸਕਦੀ ਹੈ। ਉਦੋਂ ਬੈਟਰੀ ਸਟੋਰੇਜ ਸਾਡੇ ਲਈ ਬਹੁਤ ਜ਼ਰੂਰੀ ਹੋ ਜਾਂਦੀਆਂ ਹਨ। ਸਮਾਰਟ ਗ੍ਰਿਡ ਬਣਾਏ ਜਾ ਰਹੇ ਹਨ। ਸਮਾਰਟ ਮੀਟਰ ਨਾਲ ਘਰਾਂ ਦੀ ਬਿਜਲੀ ਦੀ ਵਰਤੋਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਡਿਮਾਂਡ ਰਿਸਪੋਂਸ ਪ੍ਰਾਈਸਿੰਗ ਨਾਲ ਲੋਕਾਂ ਨੂੰ ਸਸਤੀ ਬਿਜਲੀ ਮਿਲਦੀ ਹੈ। ਭਾਰਤ ਨੇ 2030 ਤੱਕ 500 ਗੀਗਾਵਾਟ ਨਵੀਨੀਕਰਨਯੋਗ ਊਰਜਾ ਦਾ ਟੀਚਾ ਰੱਖਿਆ ਹੈ। ਭਾਰਤ ਦੀ ਅਗਵਾਈ ਵਿੱਚ ਬਣੀ ਸੰਸਥਾ ਇੰਟਰਨੈਸ਼ਨਲ ਸੋਲਰ ਅਲਾਇੰਸ ਸੂਰਜੀ ਊਰਜਾ ਨੂੰ ਵਿਸ਼ਵ ਪੱਧਰ 'ਤੇ ਪ੍ਰਚਾਰ ਕਰ ਰਹੀ ਹੈ। ਇਸ ਲਈ ਅਸੀਂ ਇਹ ਕਹਿ ਸਕਦੇ ਹਾਂ ਕਿ ਟੈਕਨੋਲੋਜੀ ਸਿਰਫ ਵਾਤਾਵਰਨ ਦੀ ਰੱਖਿਆ ਨਹੀਂ ਕਰਦੀ ਸਗੋਂ ਸਵੈ ਨਿਰਭਰਤਾ ਵੀ ਦਿੰਦੀ ਹੈ। ਇਹ ਸਾਨੂੰ ਕੋਇਲੇ ਅਤੇ ਤੇਲ 'ਤੇ ਨਿਰਭਰਤਾ ਘਟਾਉਣ ਵਿੱਚ ਮਦਦ ਕਰਦੀ ਹੈ। ਖੇਤੀਬਾੜੀ ਵਿੱਚ ਟੈਕਨੋਲੋਜੀ ਦੀ ਭੂਮਿਕਾ ਬਾਰੇ ਗੱਲ ਕਰੀਏ ਤਾਂ ਖੇਤੀਬਾੜੀ ਨੂੰ ਟਿਕਾਊ ਅਤੇ ਵਾਤਾਵਰਨ ਫਰੈਂਡਲੀ ਬਣਾਉਣ ਵਿੱਚ ਬਹੁਤ ਸਹਾਇਕ ਹੈ। ਅੱਜ ਕੱਲ੍ਹ ਡਰੋਨ ਦੀ ਵਰਤੋਂ ਨਾਲ ਖੇਤਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਇਹ ਡਰੋਨ ਫਸਲਾਂ ਦੀ ਤਸਵੀਰ ਖਿੱਚ ਕੇ ਦੱਸਦੇ ਹਨ ਕਿ ਕਿਹੜੇ ਖੇਤਰ ਵਿੱਚ ਪਾਣੀ ਜਾਂ ਖਾਦ ਦੀ ਘਾਟ ਹੈ। ਮਿੱਟੀ ਵਿੱਚ ਲੱਗੇ ਸੈਂਸਰ ਨਮੀ ਅਤੇ ਪੌਸ਼ਟਿਕ ਤੱਤਾਂ ਦੀ ਜਾਣਕਾਰੀ ਦਿੰਦੇ ਹਨ ਅਤੇ ਇਸ ਨਾਲ ਪਾਣੀ, ਖਾਦ ਅਤੇ ਕੀਟਨਾਸ਼ਕਾਂ ਦੀ ਬੱਚਤ ਹੁੰਦੀ ਹੈ। ਡ੍ਰਿਪ ਸਿੰਚਾਈ ਨਾਲ ਪਾਣੀ ਸਿੱਧਾ ਫਸਲਾਂ ਦੀ ਜੜ੍ਹਾਂ ਤੱਕ ਪਹੁੰਚਦਾ ਹੈ। ਮਾਈਕਰੋ ਸਪਿੰਕਲਰ ਛੋਟੇ ਛੋਟੇ ਛਿੜਕਾਅ ਨਾਲ ਪਾਣੀ ਦੀ ਬੱਚਤ ਕਰਦੇ ਹਨ। ਇਸ ਨਾਲ ਲਗਭਗ 30-50% ਤੱਕ ਪਾਣੀ ਦੀ ਬੱਚਤ ਹੁੰਦੀ ਹੈ। ਟੈਕਨੋਲੋਜੀ ਦੇ ਸਹਿਯੋਗ ਨਾਲ ਮਿੱਟੀ ਦੇ ਪੋਸ਼ਕ ਤੱਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮਿੱਟੀ ਦੀ ਗੁਣਵੱਤਾ ਅਤੇ ਨਕਸ਼ੇ ਬਣਾ ਕੇ ਖੇਤੀ ਨੂੰ ਯੋਜਨਾਬੱਧ ਤਰੀਕੇ ਨਾਲ ਕੀਤਾ ਜਾ ਰਿਹਾ ਹੈ। ਬਾਇਓਫਰਟੀਲਾਈਜ਼ਰ ਅਤੇ ਕੰਪੋਜ਼ਿਟ ਨਾਲ ਮਿੱਟੀ ਦੀ ਸਿਹਤ ਸੁਧਾਰ ਵੀ ਹੋ ਰਿਹਾ ਹੈ। ਆਰਟੀਫਿਸ਼ਲ ਇੰਟੈਲੀਜੈਂਸ ਨਾਲ ਫਸਲਾਂ ਦੀਆਂ ਤਸਵੀਰਾਂ ਖਿੱਚ ਕੇ ਰੋਗਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਕੁਦਰਤੀ ਤਰੀਕਿਆਂ ਨਾਲ ਕੀਟਾਂ 'ਤੇ ਕੰਟਰੋਲ ਕੀਤਾ ਜਾ ਰਿਹਾ ਹੈ। ਕਚਰੇ ਤੋਂ ਊਰਜਾ ਪੈਦਾ ਕੀਤੀ ਜਾ ਰਹੀ ਹੈ। ਕਚਰੇ ਨੂੰ ਫਿਊਲ ਵਿੱਚ ਬਦਲਣਾ, ਕਚਰੇ ਤੋਂ ਗੈਸ ਪੈਦਾ ਕਰਨਾ ਆਦਿ ਨਾਲ ਮੀਥੇਨ ਗੈਸ ਦੇ ਰਿਸਾਵ ਨੂੰ ਰੋਕਣ ਲਈ ਅਤੇ ਸਾਫ਼ ਊਰਜਾ ਬਣਾਉਣ ਵਿੱਚ ਬਹੁਤ ਸਹਾਇਤਾ ਮਿਲ ਰਹੀ ਹੈ। ਇਹ ਸਾਨੂੰ ਪਾਣੀ ਦੀ ਬੱਚਤ, ਮਿੱਟੀ ਦੀ ਸਿਹਤ ਅਤੇ ਊਰਜਾ ਦੇਣ ਵਿੱਚ ਬਹੁਤ ਮਦਦ ਕਰ ਰਹੀ ਹੈ। ਉਦਯੋਗ ਅਤੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਇਹ ਦੋਵੇਂ ਖੇਤਰ ਵਾਤਾਵਰਨ ਦੇ ਸਭ ਤੋਂ ਵੱਧ ਪ੍ਰਭਾਵ ਪਾਉਂਦੇ ਹਨ। ਫੈਕਟਰੀਆਂ ਤੋਂ ਨਿਕਲਣ ਵਾਲਾ ਧੂੰਆਂ, ਗੰਦਾ ਪਾਣੀ, ਪਲਾਸਟਿਕ ਕਚਰਾ ਅਤੇ ਸ਼ਹਿਰਾਂ ਦੀ ਬੇਹਿਸਾਬ ਆਵਾਜਾਈ, ਇਹ ਸਭ ਪ੍ਰਦੂਸ਼ਣ ਦੇ ਮੁੱਖ ਕਾਰਨ ਹਨ। ਟੈਕਨੋਲੋਜੀ ਇਹਨਾਂ ਸਮੱਸਿਆਵਾਂ ਨੂੰ ਘਟਾਉਣ ਅਤੇ ਸ਼ਹਿਰਾਂ ਨੂੰ ਹਰਾ ਭਰਾ ਅਤੇ ਟਿਕਾਊ ਬਣਾਉਣ ਵਿੱਚ ਸਹਾਇਕ ਹੈ। ਟੈਕਨੋਲੋਜੀ ਵਿੱਚ ਵਾਧੇ ਕਾਰਨ ਹੁਣ ਨਵੇਂ ਉਪਕਰਨਾਂ ਦੀ ਵਰਤੋਂ ਕਰਕੇ ਹਵਾ ਪ੍ਰਦੂਸ਼ਣ 'ਤੇ ਕਾਬੂ ਪਾਇਆ ਜਾ ਰਿਹਾ ਹੈ। ਫੈਕਟਰੀਆਂ ਵਿੱਚ ਫਿਲਟਰ, ਸਕ੍ਰੱਬਰ ਅਤੇ ਇਲੈਕਟ੍ਰੋਸਟੈਟਿਕ ਪ੍ਰੈਸੀਪੀਟੇਟਰ ਲਗਾਏ ਜਾ ਰਹੇ ਹਨ ਜੋ ਧੂੰਏ ਵਿੱਚ ਧੂੜ ਅਤੇ ਜ਼ਹਿਰੀਲੇ ਕਣਾਂ ਨੂੰ ਹਟਾਉਂਦੇ ਹਨ। CEMS ਭਾਵ ਕੰਟੀਨਿਊਅਸ ਅਮਿਸ਼ਨਿੰਗ ਮੋਨੀਟਰਿੰਗ ਸਿਸਟਮ ਨਾਲ ਹਵਾ ਦੀ ਗੁਣਵੱਤਾ ਦੀ ਲਗਾਤਾਰ ਜਾਂਚ ਹੁੰਦੀ ਹੈ ਅਤੇ ਉਸ ਨੂੰ ਸਾਫ਼ ਰੱਖਣ ਲਈ ਲੋੜੀਂਦੀ ਕਾਰਵਾਈ ਕੀਤੀ ਜਾਂਦੀ ਹੈ, ਜਿਸ ਨਾਲ ਲੋਕਾਂ ਦੀ ਸਿਹਤ ਬਚਦੀ ਹੈ। ਗੰਦੇ ਪਾਣੀ ਦੀ ਸਫਾਈ ਲਈ ਵੇਸਟ ਵਾਟਰ ਟ੍ਰੀਟਮੈਂਟ ਪਲਾਂਟ ਲਗਾਏ ਜਾ ਰਹੇ ਹਨ। ਨਵੀਂ ਟੈਕਨੋਲੋਜੀ ਦੀ ਵਰਤੋਂ ਕਰਦਿਆਂ ਐਡਵਾਂਸ ਆਕਸੀਡੇਸ਼ਨ, ਓਜ਼ਨ ਅਤੇ ਅਲਟਰਾਵਾਇਲਟ ਤਰੰਗਾਂ ਨਾਲ ਪਾਣੀ ਦੀ ਸਫਾਈ ਕੀਤੀ ਜਾ ਰਹੀ ਹੈ। MBR ਭਾਵ ਮੈਂਬਰੇਨ ਬਾਇਓਰਿਐਕਟਰ ਅਤੇ ਮੂਵਿੰਗ ਬੈੱਡ ਬਾਇਓਫਿਲਮ ਰਿਐਕਟਰ ਆਦਿ ਦੀ ਵਰਤੋਂ ਕੀਤੀ ਜਾ ਰਹੀ ਹੈ। ਸੋ ਇਹਨਾਂ ਨਵੀਆਂ ਤਕਨੀਕਾਂ ਦੁਆਰਾ ਸਾਫ਼ ਕੀਤਾ ਪਾਣੀ ਦੁਬਾਰਾ ਵਰਤਿਆ ਜਾ ਰਿਹਾ ਹੈ, ਜਿਸ ਨਾਲ ਅਸੀਂ ਆਪਣੇ ਦਰਿਆ ਅਤੇ ਝੀਲਾਂ ਨੂੰ ਬਚਾਉਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਾਂ। ਟੈਕਨੋਲੋਜੀ ਦੇ ਵਿਕਾਸ ਨਾਲ ਹੁਣ ਇਮਾਰਤਾਂ ਨੂੰ ਇਸ ਤਰ੍ਹਾਂ ਬਣਾਇਆ ਜਾਂਦਾ ਹੈ ਕਿ ਬਿਜਲੀ ਦੀ ਖਪਤ ਘੱਟ ਤੋਂ ਘੱਟ ਹੋਵੇ। ਸਮਾਰਟ ਲਾਈਟਿੰਗ, ਹੀਟਿੰਗ, ਵੈਂਟੀਲੇਸ਼ਨ ਅਤੇ ਏਅਰ ਕੰਡੀਸ਼ਨਿੰਗ ਦੀ ਵਰਤੋਂ ਕੀਤੀ ਜਾ ਰਹੀ ਹੈ। ਮੀਂਹ ਦੇ ਪਾਣੀ ਨੂੰ ਇਕੱਠਾ ਕਰਕੇ ਉਸ ਨੂੰ ਸਿੰਚਾਈ ਲਈ ਵਰਤਣਾ, ਗ੍ਰੇ ਵਾਟਰ ਰੀਯੂਜ ਭਾਵ ਘਰਾਂ ਤੋਂ ਨਿਕਲੇ ਪਾਣੀ ਨੂੰ ਸਾਫ਼ ਕਰਕੇ ਦੁਬਾਰਾ ਵਰਤਣਾ ਆਦਿ। ਉਦਾਹਰਨ ਵਜੋਂ ITC ਗ੍ਰੀਨ ਸੈਂਟਰ ਗੁੜਗਾਂਵ ਭਾਰਤ ਦੀ ਅਜਿਹੀ ਪਹਿਲੀ ਇਮਾਰਤ ਹੈ। ਆਵਾਜਾਈ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਨੱਥ ਪਾਉਣ ਲਈ ਬੈਟਰੀ ਵਾਹਨ ਦੀ ਵਰਤੋਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਕਾਰਾਂ, ਬੱਸਾਂ ਅਤੇ ਦੋ ਪਹੀਆ ਬੈਟਰੀ ਨਾਲ ਚੱਲਣ ਵਾਲੇ ਵਾਹਨ ਪ੍ਰਦੂਸ਼ਣ ਦੀ ਰੋਕਥਾਮ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ, ਜਿਸ ਨਾਲ ਫਿਊਲ ਦੀ ਬੱਚਤ ਵੀ ਹੁੰਦੀ ਹੈ ਅਤੇ ਹਵਾ ਅਤੇ ਆਵਾਜ਼ ਦਾ ਪ੍ਰਦੂਸ਼ਣ ਵੀ ਬਹੁਤ ਘੱਟ ਰਿਹਾ ਹੈ। ਸੋ ਅਸੀਂ ਕਹਿ ਸਕਦੇ ਹਾਂ ਕਿ ਟੈਕਨੋਲੋਜੀ ਉਦਯੋਗ ਅਤੇ ਸ਼ਹਿਰਾਂ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ, ਹਵਾ ਅਤੇ ਪਾਣੀ ਨੂੰ ਸਾਫ਼ ਰੱਖਣ ਲਈ ਸਾਡੀ ਸਹਾਇਤਾ ਕਰ ਰਹੀ ਹੈ, ਇਮਾਰਤਾਂ ਨੂੰ ਐਨਰਜੀ ਐਫੀਸ਼ੈਂਟ ਬਣਾਉਂਦੀ ਹੈ, ਆਵਾਜਾਈ ਨੂੰ ਹਰੇ ਘਰੇ ਬਣਾਉਂਦੀ ਹੈ ਅਤੇ ਕਚਰੇ ਨੂੰ ਘਟਾਉਂਦੀ ਹੈ। ਜੇ ਅਸੀਂ ਇਸ ਟੈਕਨੋਲੋਜੀ ਨੂੰ ਵਿਆਪਕ ਤੌਰ 'ਤੇ ਵਰਤਾਂਗੇ ਤਾਂ ਸਾਡੇ ਸ਼ਹਿਰ ਸਾਫ਼, ਸੁਰੱਖਿਅਤ ਅਤੇ ਟਿਕਾਊ ਬਣ ਸਕਦੇ ਹਨ। ਜੇਕਰ ਡਾਟਾ, ਨੀਤੀ ਅਤੇ ਭਵਿੱਖ ਬਾਰੇ ਗੱਲ ਕਰੀਏ ਤਾਂ ਵਾਤਾਵਰਨ ਸੁਰੱਖਿਆ ਲਈ ਸਿਰਫ ਟੈਕਨੋਲੋਜੀ ਨਾਲ ਹੀ ਨਹੀਂ ਸਗੋਂ ਡਾਟਾ, ਨੀਤੀਆਂ ਅਤੇ ਭਵਿੱਖੀ ਯੋਜਨਾਵਾਂ ਨਾਲ ਵੀ ਜੁੜੀ ਹੋਈ ਹੈ। ਜੇਕਰ ਸਾਡੇ ਕੋਲ ਸਹੀ ਡਾਟਾ ਹੋਵੇ ਤਾਂ ਅਸੀਂ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਾਂ। ਜੇਕਰ ਸਹੀ ਨੀਤੀਆਂ ਬਣਨ ਤਾਂ ਟੈਕਨੋਲੋਜੀ ਨੂੰ ਵਿਆਪਕ ਤੌਰ 'ਤੇ ਲਾਗੂ ਕੀਤਾ ਜਾ ਸਕਦਾ ਹੈ ਅਤੇ ਜੇ ਭਵਿੱਖ ਵਿੱਚ ਸਹੀ ਯੋਜਨਾਵਾਂ ਹੋਣ ਤਾਂ ਅਸੀਂ ਧਰਤੀ ਨੂੰ ਸੁਰੱਖਿਅਤ ਰੱਖ ਸਕਦੇ ਹਾਂ। ਸੈਟੇਲਾਈਟ ਟੈਕਨੋਲੋਜੀ ਦੀ ਵਰਤੋਂ ਕਰਦਿਆਂ ਅਸੀਂ ਜੰਗਲਾਂ ਦੀ ਕਟਾਈ, ਦਰਿਆਵਾਂ ਦੀ ਸਥਿਤੀ ਅਤੇ ਹਵਾ ਦੀ ਗੁਣਵੱਤਾ ਆਦਿ ਸਭ ਦੀ ਨਿਗਰਾਨੀ ਕਰ ਰਹੇ ਹਾਂ। ਜੋਗ੍ਰਾਫਿਕਲ ਇਨਫੋਰਮੇਸ਼ਨ ਸਿਸਟਮ ਦੀ ਵਰਤੋਂ ਕਰਦਿਆਂ ਨਕਸ਼ਿਆਂ ਰਾਹੀਂ ਵਾਤਾਵਰਣੀ ਜਾਣਕਾਰੀ ਇਕੱਠਾ ਕਰਨਾ, ਆਰਟੀਫਿਸ਼ਲ ਇੰਟੈਲੀਜੈਂਸ ਦੀ ਵਰਤੋਂ ਨਾਲ ਡਾਟਾ ਦਾ ਵਿਸ਼ਲੇਸ਼ਣ ਕਰਕੇ ਪ੍ਰਦੂਸ਼ਣ ਦੀ ਪੇਸ਼ਗੋਈ ਕੀਤੀ ਜਾ ਰਹੀ ਹੈ। ਭਾਰਤ ਦੀਆਂ ਭਵਿੱਖੀ ਟੈਕਨੋਲੋਜੀ ਵਿੱਚ ਲੰਬੇ ਸਮੇਂ ਲਈ ਬਿਜਲੀ ਸੰਭਾਲਣ ਲਈ ਫਲੋ ਬੈਟਰੀਆਂ, ਹਾਈਡਰੋਜਨ ਸਟੋਰੇਜ ਯੂਨਿਟ, ਉਦਯੋਗਿਕ ਡੀਕਾਰਬੋਨਾਈਜੇਸ਼ਨ, ਸੋਲਰ ਮਾਈਕਰੋਗ੍ਰਿਡ, ਬਾਇਓਗੈਸ ਪਲਾਂਟ ਆਦਿ ਹਨ। ਸੋ ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ ਟੈਕਨੋਲੋਜੀ ਸਾਨੂੰ ਸਾਫ਼ ਊਰਜਾ, ਸੁਰੱਖਿਅਤ ਪਾਣੀ, ਘੱਟ ਕਚਰਾ ਅਤੇ ਸਿਹਤਮੰਦ ਜੀਵਨ ਦੇ ਸਕਦੀ ਹੈ, ਪਰ ਇਹ ਸੰਭਵ ਤਦ ਹੀ ਹੈ ਜਦੋਂ ਡਾਟਾ, ਨੀਤੀਆਂ ਅਤੇ ਲੋਕਾਂ ਦੀ ਜਾਗਰੂਕਤਾ ਇਕੱਠੇ ਕੰਮ ਕਰਨ। ਭਵਿੱਖ ਵਿੱਚ ਹਰ ਸ਼ਹਿਰ ਅਤੇ ਪਿੰਡ ਨੂੰ ਸਮਾਰਟ ਅਤੇ ਹਰਾ ਭਰਿਆ ਬਣਾਉਣਾ ਹੀ ਸਾਡਾ ਟੀਚਾ ਹੋਣਾ ਚਾਹੀਦਾ ਹੈ। ਇਸ ਤੋਂ ਅਸੀਂ ਇਹ ਨਤੀਜੇ 'ਤੇ ਪਹੁੰਚਦੇ ਹਾਂ ਕਿ ਡਾਟਾ ਸਾਨੂੰ ਸੱਚਾਈ ਦਿਖਾਉਂਦਾ ਹੈ, ਨੀਤੀਆਂ ਸਾਨੂੰ ਦਿਸ਼ਾ ਦਿੰਦੀਆਂ ਹਨ ਅਤੇ ਭਵਿੱਖੀ ਟੈਕਨੋਲੋਜੀ ਸਾਨੂੰ ਹੱਲ ਦਿੰਦੀ ਹੈ। ਇਹ ਤਿੰਨੋਂ ਮਿਲ ਕੇ ਵਾਤਾਵਰਨ ਸੁਰੱਖਿਆ ਨੂੰ ਸੰਭਵ ਬਣਾਉਂਦੇ ਹਨ। ਸੋ ਅੰਤ ਵਿੱਚ, ਕੀ ਟੈਕਨੋਲੋਜੀ ਸਿਰਫ ਸਰਕਾਰ ਜਾਂ ਵੱਡੀਆਂ ਕੰਪਨੀਆਂ ਲਈ ਨਹੀਂ, ਸਗੋਂ ਹਰ ਵਿਅਕਤੀ ਲਈ ਹੈ। ਜੇ ਹਰ ਕੋਈ ਆਪਣੇ ਪੱਧਰ 'ਤੇ ਇੱਕ ਛੋਟਾ ਕਦਮ ਚੁੱਕੇ

0: ਤਾਂ ਵੱਡਾ ਬਦਲਾਅ ਆ ਸਕਦਾ ਹੈ। ਟੈਕਨੋਲੋਜੀ ਨੂੰ ਸਿਰਫ ਵਰਤਣਾ ਨਹੀਂ ਸਗੋਂ ਜ਼ਿੰਮੇਵਾਰੀ ਨਾਲ ਵਿਕਸਿਤ ਕਰਨਾ ਹੈ।
1: ਵਾਤਾਵਰਣ ਸੁਰੱਖਿਆ ਵਿੱਚ ਟੈਕਨੋਲੋਜੀ ਦੀ ਭੂਮਿਕਾ। ਹੁਣੇ ਤੁਸੀਂ ਸੁਨੀਲ ਬੰਗੜ ਦੀ ਇਹ ਵਾਰਤਾ ਸੁਣ ਰਹੇ ਸੀ ਤੇ ਹੁਣ ਸੁਣਦੇ ਹਾਂ ਕੁਝ ਲੋਕ ਗੀਤ। ਲੋ ਸੁਣੋ ਪ੍ਰਕਾਸ਼ ਕੌਰ ਤੇ ਸੁਰਿੰਦਰ ਕੌਰ ਦੀਆਂ ਆਵਾਜ਼ਾਂ ਵਿੱਚ ਇਹ ਗੀਤ। ਕਾਲੇ ਰੰਗ ਦਾ ਪਰਾਂਦਾ ਮੇਰੇ ਸੱਜਣਾ ਨੇ ਆਂਦਾ, ਨੀ ਮੈਂ ਚੁੰਮ ਚੁੰਮ ਰੱਖਦੀ ਫਿਰਾਂ ਕਿ ਪੱਬਾਂ ਭਾਰ ਨੱਚਦੀ ਫਿਰਾਂ। ਲੋ ਇਸ ਲੋਕ ਗੀਤ ਦਾ ਆਨੰਦ ਮਾਣੋ।

0: ਨਾਲ ਸਹਿਯੋਗ ਵਧਾਉਣ ਦੀ ਉਮੀਦ ਕਰਦਾ ਹੈ। ਰਾਸ਼ਟਰਪਤੀ ਨੇ ਇਸ ਗੱਲ ਤੇ ਸੰਤੁਸ਼ਟੀ ਜ਼ਾਹਰ ਕੀਤੀ ਕਿ ਦੋਵਾਂ ਦੇਸ਼ਾਂ ਦਰਮਿਆਨ ਵਿਕਾਸ ਭਾਈਵਾਲੀ ਹੋਰ ਵੀ ਮਜ਼ਬੂਤ ਹੋ ਗਈ ਹੈ। ਦੋਵੇਂ ਨੇਤਾ ਇਸ ਗੱਲ ਤੇ ਸਹਿਮਤ ਹੋਏ ਕਿ ਦੋਵਾਂ ਮੁਲਕਾਂ ਦਰਮਿਆਨ ਨੇੜਲਾ ਸਹਿਯੋਗ ਬਹੁਤ ਫਾਇਦੇਮੰਦ ਰਹੇਗਾ। ਉੱਤਰ ਪੂਰਬੀ ਪਰਿਸ਼ਦ NEC ਦਾ 73ਵਾਂ ਪੂਰਨ ਸੈਸ਼ਨ ਮੇਘਾਲਿਆ ਦੇ ਸ਼ਿਲੌਂਗ ਚ ਚੱਲ ਰਿਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਸੈਸ਼ਨ ਦੀ ਪ੍ਰਧਾਨਗੀ ਕਰ ਰਹੇ ਨੇ। ਮੀਟਿੰਗ ਵਿਚ ਉੱਤਰ ਪੂਰਬੀ ਖੇਤਰ ਵਿਕਾਸ ਬਾਰੇ ਕੇਂਦਰੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ, ਮੇਘਾਲਿਆ ਦੇ ਰਾਜਪਾਲ CH ਵਿਜੇ ਸ਼ੰਕਰ, ਰਾਜ ਦੇ ਮੁੱਖ ਮੰਤਰੀ ਕੋਨਰਾਡ ਕੇ ਸੰਗਮਾ, ਉੱਤਰ ਪੂਰਬੀ ਖੇਤਰ ਵਿਕਾਸ ਬਾਰੇ ਕੇਂਦਰੀ ਰਾਜ ਮੰਤਰੀ ਸੁਕਾਂਤੋ ਮਜ਼ੂਮਦਾਰ, ਕੇਂਦਰੀ ਗ੍ਰਹਿ ਸਕੱਤਰ ਗੋਵਿੰਦ ਮੋਹਨ ਤੇ ਉੱਤਰ ਪੂਰਬ ਵਿਕਾਸ ਮੰਤਰਾਲੇ ਦੇ ਸਕੱਤਰ ਸੰਜੇ ਮੌਜੂਦ ਨੇ। ਅਰੁਣਾਚਲ ਪ੍ਰਦੇਸ਼, ਅਸਮ, ਮਨੀਪੁਰ, ਤ੍ਰਿਪੁਰਾ, ਮਿਜ਼ੋਰਮ, ਨਾਗਾਲੈਂਡ ਤੇ ਸਿੱਕਮ ਦੇ ਰਾਜਪਾਲ ਤੇ ਮੁੱਖ ਮੰਤਰੀ ਤੇ ਹੋਰ ਕਈ ਪਤਵੰਤਿਆਂ ਦੇ ਨਾਲ ਇਸ ਮੀਟਿੰਗ ਚ ਹਿੱਸਾ ਲੈ ਰਹੇ ਨੇ। ਮੀਟਿੰਗ ਵਿਚ ਉੱਤਰ ਪੂਰਬੀ ਖੇਤਰ ਚ ਵੱਖੋ ਵੱਖ ਵਿਕਾਸ ਮੁੱਦਿਆਂ ਅਤੇ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਜਾ ਰਹੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਤੇ ਸਬਕਾ ਪ੍ਰਯਾਸ ਦੇ ਸਿਧਾਂਤਾਂ ਤੋਂ ਪ੍ਰੇਰਿਤ ਹੋ ਕੇ ਭਾਰਤ ਨੇ ਪਿਛਲੇ 12 ਸਾਲਾਂ ਚ ਬੇਮਿਸਾਲ ਤਬਦੀਲੀ ਦੇਖੀ ਹੈ। ਆਕਾਸ਼ਵਾਣੀ ਖਬਰਾਂ ਪਿਛਲੇ 12 ਸਾਲਾਂ ਚ ਵੱਖ ਵੱਖ ਖੇਤਰਾਂ ਚ ਸਰਕਾਰ ਦੇ ਉਪਰਾਲਿਆਂ ਤੇ ਇਕ ਵਿਸ਼ੇਸ਼ ਲੜੀ ਪੇਸ਼ ਕਰ ਰਿਹੈ। ਅੱਜ ਅਸੀਂ ਕਾਰੋਬਾਰ ਕਰਨ ਵਿਚ ਆਸਾਨੀ ਯਾਨੀ ਈਜ਼ ਆਫ ਡੂਇੰਗ ਬਿਜ਼ਨਸ ਦੇ ਖੇਤਰ ਚ ਸਰਕਾਰ ਦੇ ਉਪਰਾਲਿਆਂ ਬਾਰੇ ਚਰਚਾ ਕਰਾਂਗੇ। ਪੇਸ਼ ਹੈ ਇਕ ਰਿਪੋਰਟ।
1: ਕੇਂਦਰ ਸਰਕਾਰ ਨੇ ਪਿਛਲੇ 12 ਸਾਲਾਂ ਵਿਚ ਵਪਾਰ ਅਤੇ ਸਨਅਤ ਨੂੰ ਉਤਸ਼ਾਹਿਤ ਕਰਨ ਦੇ ਨਾਲ ਨਾਲ ਕਾਰੋਬਾਰ ਨੂੰ ਆਸਾਨ ਬਣਾਉਣ ਲਈ ਕਈ ਮਹੱਤਵਪੂਰਨ ਸੁਧਾਰ ਕੀਤੇ ਨੇ। ਇਨ੍ਹਾਂ ਸੁਧਾਰਾਂ ਨਾਲ ਨਿਵੇਸ਼ਕਾਂ ਦਾ ਭਰੋਸਾ ਵਧਿਆ ਅਤੇ ਭਾਰਤ ਦੁਨੀਆਂ ਵਿਚ ਇਕ ਮੁਕਾਬਲੇਬਾਜ਼ ਵਪਾਰਕ ਕੇਂਦਰ ਵਜੋਂ ਮਜ਼ਬੂਤ ਹੋਇਆ। 2016 ਵਿਚ ਸ਼ੁਰੂ ਕੀਤੀ ਗਈ ਸਟਾਰਟਅਪ ਇੰਡੀਆ ਸਕੀਮ ਕਾਢਾਂ, ਉਦਮਤਾ ਅਤੇ ਨਿਵੇਸ਼ ਅਗਵਾਈ ਵਾਲੇ ਵਿਕਾਸ ਨੂੰ ਉਤਸ਼ਾਹਿਤ ਕਰ ਰਹੀ ਹੈ। ਸਰਕਾਰ ਦੇ ਉਪਰਾਲਿਆਂ ਸਦਕਾ ਦੇਸ਼ ਵਿਚ ਸਟਾਰਟਅਪਸ ਦੀ ਗਿਣਤੀ 2016 ਵਿਚ ਕਰੀਬ 500 ਤੋਂ ਵੱਧ ਕੇ ਇਸ ਸਾਲ ਮਾਰਚ ਤੱਕ 2,23,000 ਤੋਂ ਵੱਧ ਹੋ ਗਈ ਹੈ। ਇਸ ਦੇ ਨਾਲ ਹੀ ਜੂਨ 2021 ਚ ਆਮਦਨ ਕਰ ਵਿਭਾਗ ਨੇ ਨਵਾਂ ਈ ਫਾਈਲਿੰਗ ਪੋਰਟਲ ਸ਼ੁਰੂ ਕੀਤਾ ਤਾਂ ਜੋ ਟੈਕਸ ਦਾਤਾਵਾਂ ਨੂੰ ਵਧੇਰੇ ਸਹੂਲਤ ਅਤੇ ਬਿਹਤਰ ਆਨਲਾਈਨ ਸੇਵਾਵਾਂ ਮਿਲ ਸਕਣ। ਇਸ ਤੋਂ ਇਲਾਵਾ 2017 ਵਿਚ GST ਲਾਗੂ ਕੀਤਾ ਗਿਆ, ਜਿਸ ਨਾਲ ਵੱਖ ਵੱਖ ਟੈਕਸ ਪ੍ਰਣਾਲੀਆਂ ਦੀ ਥਾਂ ਇਕ ਸਾਧਾਰਨ ਟੈਕਸ ਪ੍ਰਣਾਲੀ ਲਾਗੂ ਕੀਤੀ ਗਈ, ਜਿਸ ਨਾਲ ਕਾਰੋਬਾਰ ਕਰਨਾ ਆਸਾਨ ਹੋ ਗਿਆ। ਇਸ ਤੋਂ ਇਲਾਵਾ ਸਰਕਾਰੀ ਖਰੀਦ ਪ੍ਰਕਿਰਿਆ ਨੂੰ ਡਿਜੀਟਲ, ਸਰਲ ਅਤੇ ਸਾਰਿਆਂ ਲਈ ਪਹੁੰਚਯੋਗ ਬਣਾਉਣ ਲਈ 2016 ਵਿਚ ਸਰਕਾਰੀ ਈ ਮਾਰਕੀਟ ਪਲੇਸ ਜੈਮ ਦੀ ਸ਼ੁਰੂਆਤ ਕੀਤੀ ਗਈ। ਜੈਮ ਤੇ ਹੁਣ ਕੁੱਲ ਕਾਰੋਬਾਰ 18,00,000 ਕਰੋੜ ਰੁਪਏ ਤੋਂ ਵੱਧ ਹੋ ਗਿਆ। ਸੂਖਮ, ਛੋਟੇ ਅਤੇ ਦਰਮਿਆਨੇ ਉਦਮਾਂ MSMEs ਦੀ ਰਜਿਸਟ੍ਰੇਸ਼ਨ ਨੂੰ ਸਰਲ ਬਣਾਉਣ ਲਈ ਕੇਂਦਰ ਸਰਕਾਰ ਨੇ ਉਦਯਮ ਰਜਿਸਟ੍ਰੇਸ਼ਨ ਪੋਰਟਲ ਦੀ ਸ਼ੁਰੂਆਤ ਕੀਤੀ। ਇਸ ਪੋਰਟਲ ਤੇ October 2020 ਵਿਚ ਰਜਿਸਟ੍ਰੇਸ਼ਨਾਂ ਦੀ ਗਿਣਤੀ 10,000 ਸੀ, ਜੋ ਹੁਣ ਵੱਧ ਕੇ 8,31,000 ਤੋਂ ਵੱਧ ਹੋ ਗਈ ਹੈ। ਭਾਰਤ ਵਿਚ ਕਾਰੋਬਾਰ ਲਈ ਬਿਹਤਰ ਮਾਹੌਲ, ਮਜ਼ਬੂਤ ਡਿਜੀਟਲ ਵਿਵਸਥਾ ਅਤੇ ਪਾਰਦਰਸ਼ੀ ਸ਼ਾਸਨ ਨਾਲ ਵਪਾਰ ਅਤੇ ਨਿਵੇਸ਼ ਨੂੰ ਉਤਸ਼ਾਹ ਮਿਲ ਰਿਹਾ। ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਕਾਜਲ।
0: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੱਲ੍ਹ ਗੁਜਰਾਤ ਦੇ ਦਮਨ ਦਾ ਦੌਰਾ ਕਰਨਗੇ। ਉਹ ਗੁਜਰਾਤ ਦੇ ਸੂਰਤ ਵਿਚ ਸੜਕ, ਬਿਜਲੀ ਤੇ ਉਦਯੋਗਿਕ ਖੇਤਰਾਂ ਚ 18,800 ਕਰੋੜ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ। ਪ੍ਰਧਾਨ ਮੰਤਰੀ ਗੁਜਰਾਤ ਸਰਕਾਰ ਦੀਆਂ ਕਈ ਮੁੱਖ ਪਹਿਲਕਦਮੀਆਂ ਦਾ ਉਦਘਾਟਨ ਵੀ ਕਰਨਗੇ। ਕੱਲ੍ਹ ਸ਼ਾਮ ਨੂੰ ਪ੍ਰਧਾਨ ਮੰਤਰੀ ਮੋਦੀ ਦਮਨ ਦਾ ਦੌਰਾ ਕਰਨਗੇ ਤੇ ਕਰੀਬ 2,970 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਹ ਪ੍ਰੋਜੈਕਟ ਸਿਹਤ ਸੰਭਾਲ, ਸਿਵਲ ਹਵਾਬਾਜ਼ੀ, ਸੈਰ ਸਪਾਟਾ, ਬੁਨਿਆਦੀ ਢਾਂਚਾ, ਸੰਪਰਕ ਤੇ ਜਨਤਕ ਭਲਾਈ ਸਮੇਤ ਵੱਖ ਵੱਖ ਖੇਤਰਾਂ ਨੂੰ ਦਰਸਾਉਂਦੇ ਨੇ। ਮਹਾਰਾਸ਼ਟਰ ਵਿਚ BJP, ਸ਼ਿਵ ਸੈਨਾ ਤੇ ਕਾਂਗਰਸ ਦੇ ਮਹਾਂਯੁਤੀ ਗਠਜੋੜ ਨੇ 18 ਜੂਨ ਨੂੰ ਹੋਣ ਵਾਲੀਆਂ ਵਿਧਾਨ ਪਰਿਸ਼ਦ ਚੋਣਾਂ ਵਾਸਤੇ ਸਾਰੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤੈ। ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਰਵਿੰਦਰ ਚੌਹਾਨ ਨੇ ਕੱਲ੍ਹ ਮੁੰਬਈ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਨ੍ਹਾਂ ਨਾਵਾਂ ਦਾ ਐਲਾਨ ਕੀਤਾ। ਸ੍ਰੀ ਚੌਹਾਨ ਨੇ ਕਿਹਾ ਕਿ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਨੇਤਾ ਸੁਨੇਤਰਾ ਪਵਾਰ ਦਰਮਿਆਨ ਵਿਚਾਰ ਵਟਾਂਦਰੇ ਤੋਂ ਬਾਅਦ ਸੀਟ ਵੰਡ ਪ੍ਰਬੰਧਨ ਨੂੰ ਅੰਤਮ ਰੂਪ ਦਿੱਤਾ ਗਿਆ। ਬਿਹਾਰ ਵਿਚ ਮੁਜ਼ੱਫਰਪੁਰ ਦੇ ਇਕ ਨਿੱਜੀ ਹਸਪਤਾਲ ਵਿਚ ਅੱਗ ਲੱਗਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖਮੀ ਹੋਏ ਨੇ। ਇਹ ਘਟਨਾ ਬੀਤੀ ਰਾਤ ਬ੍ਰਹਮਪੁਰਾ ਥਾਣਾ ਇਲਾਕੇ ਚ ਵਾਪਰੀ। ਕਈ ਮਰੀਜ਼ਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਤੇ ਉਨ੍ਹਾਂ ਨੂੰ ਇਲਾਜ ਲਈ ਦੂਜੇ ਹਸਪਤਾਲਾਂ ਚ ਦਾਖਲ ਕਰਵਾਇਆ ਗਿਐ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦਸਿਆ ਜਾ ਰਿਹੈ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਉਧਰ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਮਾਲਵਿਆ ਨਗਰ ਅੱਗ ਲੱਗਣ ਦੀ ਘਟਨਾ ਚ ਜ਼ਖਮੀਆਂ ਨੂੰ ਮਿਲਣ ਲਈ ਸਾਕੇਤ ਦੇ ਮੈਕਸ ਹਸਪਤਾਲ ਦਾ ਦੌਰਾ ਕੀਤਾ। ਉਨ੍ਹਾਂ ਨੇ ਜ਼ਖਮੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਤੇ ਡਾਕਟਰਾਂ ਨਾਲ ਚੱਲ ਰਹੇ ਇਲਾਜ ਦਾ ਜਾਇਜ਼ਾ ਵੀ ਲਿਆ। ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੀ ਸਰਕਾਰੀ ਮਦਦ ਦਾ ਐਲਾਨ ਕੀਤਾ ਗਿਆ। ਗੰਭੀਰ ਜ਼ਖਮੀਆਂ ਨੂੰ 5